ਮੂੰਹ ਸੜੀ ਲੇ ਸੱਜੜਾ ਸਾਥੀ ਸੱਡ ਨਦੀ ਵਿਲਹੀਅ ਜੇ ਵਖਾਣ ਤੇ ਤੋਡ ਨਤਾਰੀ ਹੇਡਾ ਹਾਂਯਾ ਥੀਨ ਬੁਰੇ ਹਿੰਨ ਬੰਭੋਰ ਨੇ।